ਹਜੇ ਰਾਜ਼ੀ ਲਗ ਮੈਸੇਜਸ ਬੰਦੇ ਨਜ਼ਰ ਵਾਚੋ ਨਿਦਾ ਦ ਤਲਾਸ਼ਨਾ ਔਰ ਸਾਰਾ ਸਨਾ ਹੁਮ ਮਲਗਰੇ ਦਾ ਅਵਾਈ ਚ ਇਨਸਾਨੀਅਤ ਮੁਹੱਬਤ ਕਾ ਮਰਕਜ਼ ਔਰ ਮੁਹੱਬਤ ਇਨਸਾਨੀਅਤ ਕੀ ਮਿਹਰਾਜ ਹੈ ਅਗਰ ਮੇਰਾ ਇਲਮ ਮੁਝੇ ਇਨਸਾਨੀਅਤ ਸੇ ਮੁਹੱਬਤ ਕਰਨਾ ਨਹੀਂ ਸਿਖਾਤਾ ਤੋ ਇੱਕ ਜਾਹਿਲ ਮੁਝ ਸੇ ਹਜ਼ਾਰ ਦਰਜਾ ਬਿਹਤਰ ਹੈ ਵਾਈ ਚ ਲਿਸਨਿੰਗ ਯੂਰ ਪ੍ਰੋਗਰਾਮ ਆਓ ਦ ਲੋਰ ਦਿਰਨਾ ਸਨਾ ਐਂਡ ਨਿਦਾ ਆਇਸ਼ਾ ਦ ਕੋਟ ਕਸ਼ਮੀਰ ਕੇ ਲਈ ਨਾ ਵਾਈ ਚ ਅਸਲਾਮ ਵਾਲੇਕੁਮ ਇਕਰਾਮ ਭਾਈ ਆਵਾਜ਼ ਦੀ ਸਫਾ ਦੇਜ਼ ਆਇਸ਼ਾ

0: वेलकम बैक एक प्रोग्राम वत सगो सत बिस्मिल्ला सौ बिस्मिल्ला एफ एम रेडियो टांक साडा रात नंबर है जी 09635114588 नंबर आने मैं गाल कर सकते हुए दोस्तों पुराने यादा ते पुराने गालियां थी पे पीर साहब इरशाद है पीर साहब इरशाद नाल जे बाकी दीगर साडे नाल शहरां दे विच उर्स होंदियां तो वह भी शाना बशाना होंदे उंदे विच ही लोग शाना बशाना ऐसा गिनदियां दोस्तों जेले पंजाबी सर्कस जो वेंदे असे पैसे साढ़े को लेकिन अस बचपन पैसे जमा करेंदे असे जो दीवान शाह वंजना है या मेल असपान दो देर असमिल खान दो वंजना है या पीर साबिर शाह बाबा दा उर्स टाक दी सारा शुरू थींदा है तो अस उन टाइम दे विच 58-54 रुपया जमा कर जमा करेंदे असे ते शिरकत करेंदे असे उर्स विच दोस्तों एक काल लेखन आंदी पे मेरा मीठा सजन कौन है हेलो अस्सलाम वालेकुम
1: वालेकुम सलाम नेमतुल्लाह बिरात
0: मेरा सोना मीठा बिरा
1: सारे टीम को सलाम उस परिवार से एक फरमाइश की थी जो सब पूरी नहीं की थी
0: जी तुसा अपना नाम ते मीठा दसाओ ने आ रणवाल चुखी जरा याद रणवाल चुखी जरा याद फरमाइश की थी यानी देखन दसो च केरी फरमाइश आई
1: जी जी
0: केरी फरमाइश दस यानी मैडम मिठू खिजर बिरा हाँ मैं सब कुछ पहले अर्ज कर चुका कि हर साढ़े स्टूडियो दा हर असूल है रूल है अपना खाते होने नुरजहान दा आवाज इच तराना हाई अपना
1: मिली
0: मिली नगमा आई ना जी
1: जो आज मेहरबानी कर सकूं अगर चंगी गाल है
0: जी जी ओ मिली नगमा आई ना ए पुत्र हटां ते नहीं लभदे आवाज हुन आंदी पई है जी हाँ मेरा ख्याल है ओ नूरजहान दा मिली नगमा है ए पुत्र हटां ते नहीं रलदे नहीं लभदे
1: अच्छा
0: हाँ तराना आई मिली नगमा है लेकिन ए 14 अगस्त इंशाल्लाह सा नशर करेसू ए अपने डिटेल होंदे अपने रूल होंदे ए जेरा मिली नगमे मिली तराने हिन कौमी नगमे हिन
1: कदे सरे की प्रोग्राम इता बहु गट थिन ना तुअरे टाके स्टेशन दे विच बाकी वजन वाला तुअरे करा करा प्रोग्राम होंदे सुन दे राने हर वेले
0: जी जी बिल्कुल अगु 14 अगस्त आंदी पई नाम से जेरा मिली नगमा होसी कौमी तराना होसी कौमी गीत होसी असा पेश करेसू
1: ठीक है
0: कहीं यार दोस्त को अगर सलाम देना चाहो था वालेकुम अस्सलाम वालेकुम सलाम ए एन जी जुर्नवाली चु खिजर हयात ही कौमी तराने दा मैं को पहले या खाई ते मुल्की गाने या मुल्की गीत कौमी तराने कौमी गीत 14 अगस्त इंशाल्लाह साडा प्रोग्राम होसी ते मिली नगमे अस इंशाल्लाह गाना लासू 14 अगस्त ही काल आंदी पे देखा मेरा कौन मीठा बिराया हेलो अस्सलाम वालेकुम
2: वालेकुम सलाम
0: जी मेरे सोना मीठा कौन
2: गुलजमान जंगीराबाद इत बुलाने पे साहब
0: गुलजमान जंगीराबाद गुलजमान को भी ते जंगीराबाद को अल्लाह ताला खुशियां रख देवे ते खुश रखे किवे लगदा पे सराय के प्रोग्राम
2: बड़ा मजा दीती पे पुराने गालियां याद कीती ते दिमन शाह दे मेले याद कीती ते ता दे इलाके दे मेले
0: वाह बिल्कुल जी बिल्कुल याद है पुराने
2: गुजरे गालियां वाला के याद चाडी वे ने
0: वो कदे कदे में होवे जे अपने दिल को ता खुश करो गुजरे गालियां मैं तक
2: जी गाले गुजरे गालियां वाला के हां ले तलियां दवे ने
0: जी बिल्कुल बस वो गाल मैं पहले कर चुका
2: प्यारे टैमन ना चंगे टैमन
0: अच्छे टैमन जी जबरदस्त टैमन पुराने याद हां हां ओ मेले गए ओ जवानियां गईयां ओ पैसे गए ते ओ वक्त ही गए ते मेले भी गए हर शय गए चा अगर जी हां अगर रह गई है ते सिर्फ यादां रह गए सुनाओ जी प्रोग्राम अच्छा लगदा पिया
2: दादा मजा दीती थी जबरदस्त
0: जे बस कह को दुआ सलाम देवो मेरा सोना मीठा
2: भाई ते सोना वाला तो भेणी बिरावा को सलाम
0: वालेकुम अस्सलाम वालेकुम अस्सलाम
2: चलो ठीक थे गया मेहरबानी
0: बड़ी मेहरबानी खुश रहमे आबाद रहमे ए हन जी जंगीराबाद ही चूँ जबरदस्त इन प्रोग्राम खुश किया है पुराने गालियां को सारे खुश करें दें इन्हें जिन्हें जरे शुक्र जींदे वदन ते पुराने गालियां पुराने यादा पुराने उर्स पुराने खुशियां ते पुराने बरकत बस गैन बिल्कुल गैन हिन ते सारे कोल उन्हें यादा हिन दोस्तों जल असं वेंदिया से पंजाबियों दो मौत को कुएं दो चढ़ दिया से तो पैसे दें दिया से पांच आला नोट दें दिया से बाकी साकू 4 रुपए के बजाय साकू 2 रुपए देंदा आई हूँ वागू याद है धोखे भी होंगे हकल इो मरें कि जे बंदा ख्याल करो ते आपे साकू 2 रुपए 3 रुपए घट देंदाई ते पैसे अस गिण दियासे ते साकू घट होंगे एडी रश होंगी आई इंदी च अगर कैं पैसे डिठे चा चेक किते तो उकू बै वला मिल दियान अगर कैं चेक न किते ਤੇ ਮੌਤ ਕੁਕੂਆਂ ਦੇ ਚੜ੍ਹ ਗਿਆ ਤੇ ਪੈਸੇ ਉਹਨਾਂ ਦੇ 3 ਰੁਪਏ 2 ਰੁਪਏ ਪੰਜਾਬੀ ਖਾਂਦਿਆਂ 'ਚ ਤਕਰੀਬਨ ਹੁੰਦਾ ਇਵੇਂ ਦੁੱਖ ਹੀ ਹੁੰਦਾ ਹੀ ਹਰ ਜਾਤ ਇਵੇਂ ਆਉਂਦੇ ਹਨ ਲੇਕਿਨ ਇਹਦੇ ਨਾਲ ਨਾਲ ਜੇਬ ਵੀ ਕੱਪੀਂਦੇ ਆਉਂਦੇ ਹਨ ਜੇਬ ਕੁਤਰੇ ਬਹੁ ਹੁੰਦੇ ਹਨ ਜੇਬਾਂ ਕੋਲ ਪੈਸੇ ਲੁੱਟਣ ਵਾਲੇ ਜੇਬਾਂ ਕੋਲ ਕੱਪਣ ਵਾਲੇ ਲਾਂਝੇ ਕਰਨ ਵਾਲੇ ਲੜਾਈਆਂ ਕਰਨ ਵਾਲੇ ਉਹ ਬਹੁ ਹੁੰਦੇ ਹਨ ਪੈਸੇ ਗਿਣ ਵੈਂਦੇ ਹਨ ਜਿਹੜੇ ਪੰਜਾਬੀ ਆਏ ਵਾਂਦੇ ਆਉਂਦੇ ਹਨ ਉਹਨਾਂ ਕੋਲ ਲੁੱਟ ਵੈਂਦੇ ਹਨ ਪੈਸੇ ਗਿਣ ਲੈਂਦੇ ਹਨ ਆਵਾਮ ਦੇ ਜੇਬੇ ਕੱਪੇ ਵਧੇ ਆਉਂਦੇ ਹਨ ਇੱਕ ਬੈਕਣ ਸੰਗਤੀ ਯਾਰ ਦੋਸਤ ਆਉਂਦੇ ਹਨ ਤਾਂ ਇਮਦਾਦ ਮੰਗਦੇ ਹਨ ਜੋ ਮੈਂ ਤਾਂ ਜੇਬ ਕੱਪ ਗਈ ਹੈ ਪੈਸੇ ਦਿਓ ਮੇਰੇ ਦੋਸਤੋ ਅੱਛਾ ਵਕਤ ਅੱਛੇ ਗਾਲੀਆਂ ਹਮੇਸ਼ਾ ਯਾਦ ਰੱਖੇ ਕਰੋ ਆਪਣਾ ਵਕਤ ਯਾਦ ਰੱਖੋ ਕਿ ਬਚਪਨ ਆਈ ਜਵਾਨੀ ਆਈ ਹੁਣ ਬੁੱਢੇ ਥੀ ਗਏ ਤਕਰੀਬਨ ਹੁਣ ਸੁਧਰ ਵਾਂਗੂ ਅੱਲਾ ਕੋ ਯਾਦ ਕਰੂੰ ਅੱਲਾ ਕੋ ਰਾਜ਼ੀ ਕਰੂੰ ਉਹ ਵਕਤ ਗਏ ਅੱਲਾ ਤਾਲਾ ਹਰ ਕਹਿੰਦੇ ਉੱਤੇ ਰਹਿਮ ਕਰੇ ਹਰ ਕਹਿ ਕੋ ਅੱਲਾ ਮਾਫ਼ ਕਰੇ ਦੋਸਤੋ ਆਖਦੇ ਕਿ ਬੁੱਢੇਪੇ ਦੇ ਵਿੱਚ ਔਲਾਦ ਦਾ ਜ਼ਰੀਆ ਹੁੰਦਾ ਬੁਢਾਪਾ ਜਾਂ ਬੁੱਢਾ ਮਸ਼ਹਰ ਆਦਮੀ ਵੱਡਾ ਆਦਮੀ ਬਸ ਉਹਦਾ ਇਹੋ ਹੀ ਲਾਉਂਦਾ ਕਿ ਔਲਾਦ ਦਾ ਹੀ ਲਾਉਂਦਾ ਲੇਕਿਨ ਔਲਾਦ ਕੋ ਵੀ ਚਾਹੀਦਾ ਕਿ ਵਲਦੈਨ ਦਾ ਬਹੁਤ ਖਿਆਲ ਰੱਖਣ ਇਹਦੇ ਵਿੱਚ ਬੱਚੀਆਂ ਔਰ ਬੱਚੇ ਵੀ ਆਉਂਦੇ ਬੱਚੀਆਂ ਜ਼ਿਆਦਾ ਖਿਆਲ ਰੱਖਦੇ ਜਾਂ ਬੱਚੇ ਜ਼ਿਆਦਾ ਖਿਆਲ ਰੱਖਦੇ ਦੋਸਤੋ ਇੱਕ ਆਦਮੀ ਫੌਤ ਹੀ ਹੈ ਉਹ ਮਰਨ ਦੇ ਕਰੀਬ ਆਈ ਲੇਕਿਨ ਆਪਣੇ ਬਾਲਾਂ ਕੋ ਬੱਚਿਆਂ ਕੋ ਸਦਾ ਨਸੀਹਤ ਕੀਤੀ ਅੱਛੇ ਅੱਛੇ ਗਾਲੀਆਂ ਕੀਤੇ ਨੇ ਲੇਕਿਨ ਇਹਦੇ ਦੌਰਾਨ ਉਹਦੀ ਰੂਹ ਪਰਵਾਸ ਕਰ ਗਈ ਹੈ ਫੌਤ ਹੀ ਗਈ ਹੈ ਉਹਦੇ ਬੱਚੀ ਆਈ ਅਤੇ ਬੱਚੇ ਵੀ ਹਨ ਯਾਨੀ ਕਿ ਉਹਦੀ ਧੀ ਵੀ ਆਈ ਉਹਦੇ ਪੁੱਤਰ ਵੀ ਹਨ ਤਾਂ ਉਹ ਫੌਤ ਹੀ ਗਈ ਹੈ ਇਤਲਾਹ ਹੀ ਗਈ ਸ਼ਾਰੀ ਸਾਰਿਆਂ ਕੋ ਆ ਕੇ ਗਈ ਕਿ ਫਲਾਣੇ ਦਾ ਪੁੱਤਰ ਪਿਓ ਮਰ ਗਿਆ ਉਹ ਪੁੱਤਰ ਹੀਨ ਫਲਾਣੇ ਦੇ ਪਿਓ ਹੈ ਜਿਹੜਾ ਮਰ ਗਿਆ ਉਹਦੇ ਪੁੱਤਰ ਦਾ ਇਹ ਨਾਂ ਹੈ ਉਹ ਫੌਤ ਹੀ ਗਏ ਫਲਾਣੇ ਟਾਈਮ 'ਤੇ ਉਹਦਾ ਜਨਾਜ਼ਾ ਹੋ ਸੀ ਆਪਣੇ ਪਰਾਇ ਰਿਸ਼ਤੇਦਾਰਾਂ ਤੋਂ ਗਾਲ ਪਹੁੰਚ ਗਈ ਇਤਲਾਹ ਪਹੁੰਚ ਗਈ ਹੈ ਕਿ ਫੌਤ ਹੀ ਗਿਆ ਦੋਸਤੋ ਜਿਹੜੇ ਜਨਾਜ਼ੇ ਦਾ ਟਾਈਮ ਸੀ ਜਨਾਜ਼ਾ ਕੋ ਤਿਆਰ ਕੀਤਾ ਨੇ ਘਰੋਂ ਮੰਝਾ ਕੱਢਣ ਹੈ ਜਨਾਜ਼ਾ ਵਹਿੰਦਾ ਪਿਆ ਰਸਤੇ ਦੁਤੇ ਮੇਰੇ ਸੋਹਣੇ ਸਜਣੋ ਗਾਲ ਕੁਲ ਜ਼ਰਾ ਹਾਂ ਨਾਲ ਸੁਣੋ ਬੱਚੇ ਵਫ਼ਾਦਾਰ ਹੁੰਦੇ ਨੇ ਜਾਂ ਬੱਚੀਆਂ ਮਾਂ ਪਿਓ ਕੋ ਦੁੱਖ ਜ਼ਿਆਦਾ ਬੱਚੀਆਂ ਦੇਂਦੇ ਨੇ ਜਾਂ ਬੱਚੇ ਦੇਂਦੇ ਨੇ ਵਫ਼ਾਦਾਰ ਔਰ ਇਖਲਾਕ ਵਾਲੇ ਬੱਚੀਆਂ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ ਦੋਸਤੋ ਜਿਹੜੇ ਜਨਾਜ਼ਾ ਵਹਿੰਦਾ ਪਿਆ ਰਸਤੇ ਦੁਤੇ ਅਤੇ ਰਸਤੇ 'ਤੇ ਇੱਕ ਆਦਮੀ ਆ ਗਿਆ ਕਿ ਜਨਾਜ਼ੇ ਕੋ ਮੰਝੇ ਕੋ ਰੱਖੋ ਤਾਂ ਬਹੁਤ ਸਾਰਾ ਲੋਕ ਹੈ ਉਹਦੇ 'ਚ ਉਹਦੇ ਪੁੱਤਰ ਵੀ ਹਨ ਜਿਹੜਾ ਫੌਤੀਆ ਪਿਆ ਉਹਦੇ ਪੁੱਤਰ ਵੀ ਹਨ ਤਾਂ ਉਹਨਾਂ ਕੇ ਗਾਲ ਕੇ ਉਹਾਂ ਇੱਕ ਆਦਮੀ ਜਿਹੜਾ ਮੰਝੇ ਰੱਖਵਾਏ ਉਹਾਂ ਕਿ ਇਹ ਆਦਮੀ ਦੇ ਜਿਵੇਂ ਮੇਰੇ ਪੈਸੇ ਹਨ ਤਾਂ ਇਹਕੂ ਕਬਰ 'ਚ ਇਤਨਾ ਨਰਕ ਹੈ ਸੋ ਕਿਤਨੇ ਤੱਕ ਮੈਂ ਕੋ ਆਪਣੇ ਪੈਸੇ ਨਹੀਂ ਦੇ ਦਿੱਤੇ ਜਾਂ ਆਪਣੇ ਪਿਓ ਦੀ ਗਿੱਚੀ ਖੁਲਵਾਓ ਯਾਨੀ ਕਿ ਪਿਓ ਦਾ ਕਰਜ਼ਾ ਤੁਸਰ ਸੋ ਇਹਦੇ ਕਿਹੜਾ ਕਿਹੜਾ ਪੁੱਤਰ ਹੈ 3-4 ਪੁੱਤਰ ਹਨ ਤਾਂ ਉਹਨਾਂ ਕੇ ਸਾ ਕੋਈ ਜਨਾਜ਼ਾ ਨਹੀਂ ਵੰਡੇ ਇਹ ਕੋ ਦਫਨ ਕਰੂੰ ਕਬਰ 'ਚ ਰੱਖੂੰ ਤੇਰੇ ਪੈਸਾ ਲਈ ਡਿੱਠਾ ਵੈ ਸੀ ਤੈ ਕੋ ਦੇਸੂੰ ਲੇਕਿਨ ਇੱਕ ਪੁੱਤਰ ਅਗੂ ਥੀਂਦਾ ਉਹ ਪੱਕੀ ਗਾਲ ਨਹੀਂ ਕਰਦਾ ਕਿ ਮੈਂ ਦੇਸਾਂ ਬੀਆ ਪੁੱਤਰ ਇਹ ਗਾਲ ਕਰਦਾ ਕਿ ਜੀ ਮੈਂ ਦੇਸਾਂ ਇਵੇਂ ਕੋਈ ਕਾ ਕੋ ਲੰਘਣ ਡੇ ਸਾਡੇ ਮਈਤ ਕੋ ਕਬਰ 'ਚ ਰੱਖਣ ਡੇ ਤੈ ਨਾਲ ਗਾਲ ਕਰੇ ਸੀ ਤੁਹਾਡਾ ਕਰਜ਼ਾ ਨਹੀਂ ਫੀੜਦਾ ਉਹਦੀ ਜ਼ਿੱਦ ਆਈ ਉਹਦਾ ਬਸ ਇਹ ਹਾਈ ਗਾਲ 'ਚ ਇੱਕ ਨੱਪੀ ਗਾਲ ਨੱਪੀ ਪਿਆਈ ਕਿ ਮੈਂ ਕੋ ਪੈਸੇ ਦੇਸੋ ਤਾਂ ਮੈਂ ਇਹ ਤੁਹਾਡਾ ਸਾਡਾ ਮੰਜਾ ਮੈਂ ਸਾਡਾ ਛੁੜਿਆ ਸਾਂ ਲੇਕਿਨ ਲੋਕ ਵੀ ਖੜਾਈ ਸ਼ਰੀਅਤ ਇਸਲਾਮ ਦੇ ਵਿੱਚ ਬਿਲਕੁਲ ਆਖੇਂਦੇ ਹਨ ਕਿ ਜਿਹਦੇ ਪੈਸੇ ਹੀਨ ਕਹਿੰਦਾ ਕਰਜ਼ਾ ਹੈ ਉਹਦੇ ਔਲਾਦ ਜਿਹੜੀ ਫੌਰਨ ਦੇਵੇ ਤਾਂ ਕਿ ਉਹ ਕਬਰ ਤੋਂ ਵੰਜੇ ਤਾਂ ਕਰਜ਼ੇ ਕਣ ਆਜ਼ਾਦ ਹੋਵੇ ਲੋਕ ਵੀ ਉਹਦੇ ਪੁੱਤਰਾਂ ਕੋ ਆਖੇਂਦੇ ਹਨ ਕਿ ਬਈ ਇੱਕੋ ਪੈਸੇ ਦਿਓ ਪਿਓ ਦੀ ਗਿੱਚੀ ਛੁੜਵਾਓ ਇਹਦੇ ਉੱਤੇ ਕਰਜ਼ੇ ਉਹ ਕੋੜ ਨੋਸੀਆ ਕਹਿੰਦਾ ਪੁੱਤਰ ਇਨ ਤੇ ਉਹਦੇ ਥੀਂਦੇ ਹਨ ਇੱਕ ਪੁੱਤਰ ਬਹਿਤੇ ਵਾ ਲੈਂਦਾ ਬੀਆ ਪੁੱਤਰ ਬਹਿਤੇ ਵਾ ਲੈਂਦਾ ਕਿ ਕਰਜ਼ਾ ਕੌਣ ਡੇ ਸੀ ਲੇਕਿਨ ਇਹ ਦੌਰਾਨ ਵਿੱਚ ਹਾਂ ਹਾਂ ਲੋਕ ਵੀ ਜਮ੍ਹਾਂ ਥੀ ਗਏ ਉਹ ਆਦਮੀ ਕੋ ਬੜੀ ਮਿਹਨਤ ਖਵਾਸ ਕੀਤੀ ਨੇ ਕਿ ਦੇਖ ਇਹ ਇਹਦੇ ਪੁੱਤਰ ਹੀਨ ਨਿੰਨ ਫਿੱਟ ਦੇ ਇਹਦੇ ਪੁੱਤਰ ਤੁਸਾਂ ਕੋ ਆਪਣਾ ਸ਼ਹਿਰ ਦੇ ਸੀ ਹੋਈ ਮਈਅਤ ਕੋ ਛੋੜ ਇਹ ਮੰਜੇ ਕੋ ਛੋੜ ਕਿ ਅਸਾਂ ਕਬਰ 'ਚ ਰੱਖੂੰ ਊ ਆ ਕੇ ਤੀ ਨਹੀਂ ਆਖਦਾ ਪਹਿਲੇ ਮੇਰਾ ਕਰਜ਼ਾ ਲਹੇ ਸੋ ਇਹ ਪਿਓ ਦੀ ਗਿੱਚੀ 'ਚ ਖੁੱਲੇ ਸਨ ਛੁੜੇ ਸਨ ਅਤੇ ਤਾਂ ਮੰਨ ਕੇ ਮੈਂ ਮੰਝੇ ਕੋ ਛੁੜੇ ਸਾਂ ਦੋਸਤੋ ਇਹ ਗਾਲੀਆਂ ਥੀ ਸਨ ਪੈ ਵੱਧ ਮੇਰੇ ਨਾਲ ਨਾਲ ਰਹੋ ਮੈਂ ਤਾਂ ਕਹਿੰਦਾ ਇੱਕ ਸੌਂਗ ਨੱਚਾ ਸੁਣੂ ਅੱਖੇ ਸੋ ਕਹਿੰਦਾ ਮੈਂ ਤੁਲਾ ਵੱਧ ਇਹਦੇ ਬਹੁ ਗਾਲੀਆਂ ਕਰ ਗਿਆ ਗਾਲੀਆਂ ਕਰਿੰਦਾ ਕਰਿੰਦਾ ਬਿਲਕੁਲ ਬਸ ਹੀ ਨਹੀਂ ਕਰਿੰਦਾ ਤਾਂ ਇੱਕ ਸੌਂਗ ਸੁਣਦੇ ਆਵਾਜ਼ ਮੈਂ ਦੀ ਹਸਨ ਨਹੀਂ ਅਖਤਰ ਦਾ ਦੋਗਾਨਾ ਹੈ

ਹੁਣ ਤਾਂ ਟਾਈਮ ਕਹਿੰਦੇ ਜੋ ਫੰਕਸ਼ਨ ਹੈ ਇਹ ਉਰਸਾਂ ਦੇ ਦੌਰਾਨ ਅਸਾਂ ਕੋਲ ਪੈਸਾ ਜਮ੍ਹਾਂ ਕਰਨਾ ਹੁੰਦਾ ਬਹੁ ਔਖਾ ਥੀਂਦਾ ਹੀ ਕਿ ਦੀਵਨ ਸ਼ਾਹ ਵੀ ਆਉਂਦਾ ਪੀਰ ਬਾਬਾ ਵੀ ਆਉਂਦੇ ਛੋਟੀ ਦੋਂਦੀ ਵੱਡੀ ਦੋਂਦੀ ਮਿੱਟੀ ਦੇ ਗੂਗੀਆਂ ਮਿਲਦੀਆਂ ਹਨ ਉਹਦੀ ਡੂ ਡੂਆਂ ਨੇ ਚਾਰ ਚਾਰਾਂ ਨੇ ਪੰਜ ਪੰਜ ਰੁਪਏ ਤਕਰੀਬਨ ਸਾਰੇ ਛੇ ਮਹੀਨਾ ਸੱਤ ਮਹੀਨਾ ਪੰਜ ਰੁਪਏ ਆਪਾਂ ਮਟ ਕੇ ਥੀਂਦੇ ਹਨ ਜਾਂ ਛੇ ਰੁਪਏ ਅਤੇ ਸਾਡਾ ਸਾਰਾ ਉਰਸ ਉਹਨੂੰ ਤਾਂ ਲੱਗਦਾ ਹੈ। ਦੋਸਤੋ ਟਾਈਮ ਦੀ ਕਮੀ ਹੈ, ਵੱਧ ਦੀਵਨ ਸ਼ਾਹ ਕੋ ਯਾਦ ਕਰੇ ਸੋ, ਮੇਲਾ ਸਪਾਨ ਕੋ ਯਾਦ ਕਰੇ ਸੋ, ਪੀਰ ਬਾਬਾ ਦਾ ਕੁਛ ਸਟੋਰੀ ਰਾਂਦੀ ਪਈ ਹੈ ਨਾਲੇ ਮਿਲ ਕੇ ਸਟੋਰੀ ਕੋ ਬਿਆਨ ਕਰੇ ਸੋ ਅਤੇ ਪ੍ਰੋਗਰਾਮ ਸੁਣਦੇ ਰਹੋ ਸਰੈਕੀ ਪੁਰਾਣੇ ਯਾਦਾਂ। ਦੋਸਤੋ ਇਹ ਦੌਰਾਨ ਜਿਹੜੀ ਗੁਫਤਗੂ ਥਈ ਹੈ, ਅਗਰ ਮੇਰੀ ਜ਼ਬਾਨੀ ਚੋਂ ਮੇਰੇ ਲਹਿਜੇ ਚੋਂ ਮੇਰੇ ਗਾਲੀਆਂ ਚੋਂ ਕੋਈ ਇਵੇਂ ਗਾਲ ਅਗਰ ਨਿਕਲੀ ਹੋਵੇ ਤਾਂ ਤੁਸਾਂ ਕੋ ਨਾਰਾਜ਼ ਥੈ ਹੋ ਜਾਂ ਤੁਸਾਂ ਕੋ ਅੱਛੀ ਨੋਵੇ ਲੱਗੀ, ਤੁਸਾਂ ਦੇ ਦਿਲ ਕੋ ਜ਼ਰਾ ਦੁੱਖ ਲਗਾ ਹੋਵੇ ਤਾਂ ਮੈਂ ਮਾਫ਼ੀ ਦਾ ਤਲਬਗਾਰ ਹਾਂ, ਮਾਫ਼ੀ ਮੰਗਦਾ, ਮੈਂ ਕੋਈ ਮਾਫ਼ ਕਰੋ ਕਿਉਂਕਿ ਮੇਰੇ ਗਾਲੀਆਂ 'ਚ ਪਤਾ ਨਹੀਂ ਲੱਗਦਾ ਕਿ ਕਿਹੜੇ ਗਾਲੀਆਂ ਥੀ ਗਏ ਕੀ ਥੀ ਗਏ, ਕਈ ਨਾ ਕਈ ਗਾਲ ਨਿਕਲ ਪੈਂਦੀ ਹੈ ਜਾਂ ਅਗਲੇ ਇਨਸਾਨ ਦਾ ਦਿਲ ਦੁੱਖ ਪੈਂਦਾ। ਅੱਲਾਹ ਤਾਲਾ ਕਹਿੰਦਾ ਦਿਲ ਨਾ ਦੁਖਾਵੇ, ਕਹਿ ਕੋ ਅੱਲਾਹ ਤਾਲਾ ਖਫਾ ਨਾ ਕਰੇ, ਜਿੱਤਾ ਹੋਵੋ ਖੁਸ਼ ਰਹੋ ਆਬਾਦ ਰਹੋ, ਅੱਲਾਹ ਸਾਕੋ ਖੁਸ਼ੀਆਂ ਦੇਵੇ ਅਤੇ ਆਉਂਦੇ ਪ੍ਰੋਗਰਾਮ ਤੱਕ ਮੈਂ ਕੋ ਦਿਓ ਇਜਾਜ਼ਤ। ਨਹਿਮਤੁੱਲਾ ਰਾਹੀਂ ਪ੍ਰੋਗਰਾਮ ਪੁਰਾਣੀ ਯਾਦਾਂ ਦੇ ਵਿੱਚ ਸਾਕੋ ਇਜਾਜ਼ਤ ਚਾਹੁੰਦਾ ਹੈ। ਫੀ ਅਮਨੁੱਲਾ, ਖੁਦਾ ਹਾਫਿਜ਼, ਵਸਲਾਮ।